0: ਲੱਖਣ ਲੱਖਾਂ ਬਟਮਾ ਲੱਖਣ
1: ਹੈਮ ਕਾਲਿਬ ਟ੍ਰੈਂਡੀ ਮਸਿੰਦੂ ਹੈ ਨਾ ਲੰਕਾ ਵੀ ਇੱਕ ਚੈਨਲ ਲਿਖ ਲੱਖਾਂ ਹਾਰਟ ਬੀਟ।